0: ਹੁੰਦੇ ਰਸਮੀ ਨਦੀ ਲੰਘ ਪਿੱਟਾ ਹੋਇਆ ਦਾਮੀ ਲੈ ਗੀਤ ਰਚਨਾ ਕਰਨ ਉਹਨੇ ਆਪੇ ਆਮੂ ਮੈਂ ਗੀਤੇ ਤੇ ਮੈਂ ਗੀਤੇ ਗਾਇਨ ਕਰਨੇ ਚਾਇਆ ਪ੍ਰਭਾਸਰੀ ਮੈਂ ਆ ਲੰਕਾ ਵੀ ਨਿੱਕੇ ਨਿਕ
1: ਆਸਟ੍ਰੇਲੀਆ ਵਾਲੇ
0: ਹਾਂ ਇਹ ਗੀਤੇ ਗਾਇਨ ਕਰੋ ਹੋਗਾ ਹੰਦਨਾ ਕਿ ਲੰਮੇ ਗੀਤੇ ਹੋਇਆ ਤਾਂ ਮੈਂ ਰਚਨਾ ਕਰਨੇ ਸੰਗੀਤ ਇਹ
1: ਕਦੇ ਹੋਏ ਦੀਪਾ ਰਚਨਿਆ ਇੱਕ ਮਤਲੀ ਹਿੱਟ ਕਵੀ ਬਲ ਪੈਵਾ ਇੱਕ ਮਨ ਸਿੰਧੂ ਦੇ ਕੱਪ ਮੈਂ ਕਰਾ ਤੇ ਕਹਿੰਦੇ ਇਹ ਵੇਲਾ ਵਿੱਚ ਮੈਨੂੰ ਸੋ ਆਪੀ ਆਪੀ ਮੋਟੋ ਮੁੰਦਰ ਕਰਦਾ ਮੁਕੀਆਂ ਨਿਕਟ ਆਪੇ ਤਾਂ ਨਹੀਂ ਕਿ ਬੋਲਵਾਂ ਕਿ ਨਿਕਟ
0: ਮੈਂ ਗੀਤੇ ਸੰਗੀਤ ਸਪੈਨ ਅਜੀਤ ਪ੍ਰੇਮਲਾਲ ਆਪੀ ਸੌਂਦ ਮੈਂ ਗੀਤੇ ਤੇ ਦੇਨ ਮੈਂ ਛਾਇਆ ਪ੍ਰਭਾਸਵਰੀ